0: ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང ཁྱི དང རང་ཅོག་མང་ཚོ་ཆེ་དོ་ཁང་གི་ཡོམ་གོ་གི་རྒྱལ་ཁོ་ལེ་དོ་ནར་ཁང་དེ་དང་ཤ་ཏི་རང་ཅོག་མང་ཚོ་ཆེ་དོ་ཁང་གི་ཡོམ་གོ་ནི་པ་ཆེ་རེ་དང་བི་ཚོ་ཤ་ཏི་བྱ་བ་ཁྱོན་དུམ་ཁིམ་ཚང་བྱ་དང་ང་ཉི་ལ་ལག་ཏར་ཤ་ཡོ་ཅང་ཨ་དག་བི་ཚི་ཇུ་ཇི་ཉན་བར་ཁིམ་ཚང་བྱ་དང་ཉར་གི་ཡ་དོ་ཁང་རྒྱལ་ཁོ་ལེ་ཤ་བ་ཡོམ་ཅབ ཁལ་དང་རྫོང་ཤང་དེ་བ་ཅི་རིམ་བབ་ཅི་སྟོབས་ཁེ་དང་དེ་བཞིན་ན་དེ་དོ་ལེ་དོན་རེ་ཁལ་ལ་ཅིག་ཅིར་ཆར་གོ་ཤེ་ནི་ཏ་ཅིལ་ན་ན་བི་ཀྲུང་སུབ་ཅི་དོ་ཁང་བདེན་ཅིག་ཅན་གཅན་ལ་དེ་བཞིར་གང་དག་ཤེ་དེ་ཀྲུང་སུབ་དོ་ཁང་གི་ཡོམ་གོ་དང་རེ་བི་ཞན་ཆ་ཁོན་ཡོང་ནི་ཤེ་སུ་ཅི་ཆ་ཅིན་ནོམ་བི་རང་དོག་བི་ཁིམ་ཚང་བྱ་དང་ང་ sima zhivu yi xol. Qimtsang gye rishya dang, dibi xian chuk, xiang gye xibxir, zong gye xibxin ngu ba jitya gyerim donchul namu xin ni, qimtsang aririb zhina shik jang ma li bi gu ni, zi tu zuwa dang, qimtsang aririra yig cang xik xiel zhi ti cang da dang ni, zhi zhang kasil yinba dang, ka do shuk nila kiwa, xiel zhi cal dan yinba ji yongbar zi xik dan ba jin yi xol. Dimtsung se kili yong jir zu nila le dun guo zhiga dang dangbar zhin ni, zhong sib jia do kong yom gu jir gu le dun la, qe dun xim jik xie di, lun kur jia lin gan xib cha zuwa dang, Zixin ki cilji kasil zuwa, di tsu ki camciki jidimda zhongwa, lagdir jiji barinjim jivshi. Jigdila ligi sujung dang, yigtuk taqi gojig, rginimchen ki uddi taqilin ziptum shi basu jivshi tujil, jirimki ligi shencha kasil dang, liji reishi dang, arlin zixin, bichil dang taqil, dudimchi ki jirim shiluu cadinda dangshti, jirgula lingin gormadan la, helxin zombi ngang felbir gindil tongzhin yihol.
1: Shuni jashik sanjir kurlaq san rugu. ਉਸ ਚਰੇ ਜੇਮੰਗ ਟੇਕੰਗ ਟੇਹੁਨ ਲੋਸਨ ਕਲਨ ਸੇ ਨੀਰਹੁਨ ਜੈਸਾ ਵੀ ਨਾਨੀ ਸਿੰਹਵਾ ਸੰਜਰ ਕੰਗ ਚੇਤੁਨ ਚੰਡ ਦੰਦ ਸ਼ੇਕਪ ਤਾਂਤੁਨ ਚੰਕੁਰ ਯਾਂਚਰ ਵੇਚੂ ਸੀ ਚੁਪੀ ਨੀਕੁੰ ਸੋ ਚਾਕੁੰ ਮੰਬੋ ਨੀ ਚੋਂਚੁਦ ਰਾਮਜਨ ਜੇ ਪੀਜੀ ਸ਼ੋ ਯੋਪੀ ਯੋਰਬ ਲੰਗੇ ਸੇਮਕਰ ਚਿਪ ਸੰਬਾਪ ਚੰਨੀ ਨੀਪਨ ਨਿਯਮਜ ਲਰਕੰਦ ਤੋਂ ਗਿਲਾ ਫਾਂਸਨ ਥੋਬਜੋਂ ਤੰ ਦਾਨਿਮ ਨਿਯਮ ਦੀ ਸ਼ੇਪਾਨ ਤਾਗਜ਼ੁਦ ਯੋਰਬ ਲੰਗ ਤੰ ਚੋਂਕੀ ਨਿਯਮ ਦੀ ਸ਼ੇਪੀ ਯੰਗ ਤੱਕ ਪੀ ਤਾਲਮ ਰੇਸਰ ਲੋਸਨ ਕਲਨ ਸੇ ਫਤੀਨਾ ਯੋਰਬ ਲੰਗਰ ਜੈਕਬ ਸੋ ਸੋ ਠਮਜ ਲੇਕੁੰ ਚੀ ਰੰਗਲ ਨੰਗ ਦਾਨਿਮ ਲਿਗਮ ਤੰ ਚ ਨਿਯਮ ਦੀ ਡ੍ਰਮਜਿਪ ਚਿਗਤੇ ਯੂਰਪ ਲੰਗ ਤੰਗ ਟੋਂਕੋ ਲੀਰਗ ਸੋਸੀ ਸ਼ੁਗਰੀ ਚਸਤਾ ਤੋਰਨੀ ਇੰਗਿਆਨਿਆ ਨਿਆਮ ਦੀ ਤੰਸਬ ਤਪੇਨੀ ਯੂਰਪ ਲੰਗ ਤੰਗ ਟੋਂਕੋ ਛਤਬ ਖਾਕਸਬ ਤੰਗ ਤਮੰਗ ਫੇਜਿੰਗ ਵੰਜਰ ਸ਼ੇਪਰ ਰੋਰਮ ਚੇਗੀ ਪਰਨ ਤੋਲੇ ਲੋਸਨ ਖਲਨ ਚੇਗੀ ਨਿਯਰਹੁਨ ਤਿਸਬ ਸੋਪਾ ਚਦੇ ਟੋਂਕੁਰ ਚਾਂਟੁ ਸ਼ਿਪਾ ਤੰਗ ਤੇਨ ਕਿ ਟਿਹੁਨ ਚਿੰਗੈਨ ਕਰਜੀ ਤੁਖ ਤੰਗ ਪੁਰ ਟੋਂਕੁਰ ਚਾਂਟੁ ਸ਼ਿਪਾ ਰੇਲੇ ਕਿਫਤਾਂ ਤੋਨੇ ਉਸ ਠਰ ਇਹ ਤੰਕ ਸੋਸੀ ਟੋਂਕੁ ਵਾਰ ਚੇ ਜਿਰੀ ਚੇਸਬ ਤਕ ਤੋਂਬਰ ਤਮੰਗ ਇੰਜਨ ਤੰਗ ਰੇਮਦਨ ਚਕ ਪੋਯੋਲੇ ਤਿਸਬ ਸੋਪੀ ਤੰਗ ਦੀ ਟੋਂਕੁਨ ਜਜਿਲ ਦੀ ਟੋਂਕੁ ਅਰਜਿਨ ਰੰਗ ਸੰਗ ਰੰਗਮ ਤਕ ਪੀ ਲੋਰਜੀ ਰਗਨੀ ਲਾਰ ਜਿਲਮ ਸ਼ਿਪਰ ਮਾਸਲ ਟੋਂਕੁ ਲਗ ਚੇ ਤੰਗਰਬ ਜਾਂ ਚੇ ਫੇਜੀ ਲਾ ਖਸੋਂ ਖੀ ਚੇਂਪੁਰ ਜੀ ਓਪਾਂ ਉਤੇ ਹਮ ਸ਼ਿਵ ਸੇਰੇ ਤਾਲੋ ਨਾ ਟੋਂਕੁ ਤੰਗ ਉਸ ਠਰੀ ਵਰਮ ਜਿਆ ਚਗਨੀ ਲੋ ਨਾਰ ਗਾਂ ਖੁਰੀ ਲੋਰੇ ਲੇ ਲੋ ਸੰ ਖਲਨ ਸੇ ਇਫਤਾਂ ਤੋ ਨੇ ਉਸ ਠਰੀ ਆ ਤੰਗ ਟੋਂਕੁ ਵਰਮ ਜਿਆ ਚਗ ਪੀ ਛੰਲਾ ਮਜ਼ਰ ਸੇ ਇਫਤਮਰ ਚੇ ਸਬ ਤਸੋਂ ਯੋ ਲੇ ਤੇਰਮ ਹੋਮੀ ਲੋਰਬ ਗਪ ਚਵਾ ਨੀ ਬਸੋਂ ਸ਼ੁਗ ਨੀ ਚੇ ਜੈਕਬ ਰਮ ਬੀ ਠਮਜ਼ਗ ਲੇ ਖੁੰ ਚੇਂ ਟ੍ਰੇਂਡੀ ਤੰਗ ਟਿਗ ਚੇ ਦੇਰ ਗਾ ਯੋ ਲੇ ਨੀ ਸਤੋਂ ਜੋਬ ਜਲ ਲੋਰੇ ਉਸ ਠਰੀ ਆ ਤੰਗ ਟੋਂਕੁਨ ਜੇ ਲਾਤੀ ਜ਼ਾਂਤਨ ਤਾਬਜੀ ਟੁਕਪਨ ਜੇ ਰੇ ਰੈਂਪਰ ਸ਼ੀਤੇ ਜੇਕਮ ਨੀਚ ਚਾਕੂ ਸੋ ਸੋ ਨਿਯਨ ਨਿਯਮ ਦੀ ਥਲ ਡ੍ਰਮ ਜੇ ਫਤਾਂ ਬੋਟ ਯੂਸਰ ਲੋਂਗ ਅਰਗੀ ਰੰਗ ਜੇਂਟੀ ਜਰਮ ਲਾਬ ਸ਼ੀਤੀ ਸ਼ੀਚੇ ਲੋਸਨ ਕਲਨ ਸੇਫ ਦੀ ਨਾ ਉਸ ਠਰ ਯਾ ਤੰਗ ਟੁਕੂਰ ਜੇਕਮ ਨੀਚ ਸੇਵਦੇ ਲਾਂ ਥੋਂਚਿਮ ਸ਼ੇ ਜਿੰਗ ਥੋਂਤਾ ਵਾਰਸਮ ਦਾ ਸ਼ੋਮਾਂ ਰੰਗ ਲਗ ਤੰਗ ਜੇਚੀ ਜਾਟਮ ਜੇ ਸਤਨ ਜਿੰਚੁਮ ਸ਼ੀਤੇ ਨਿਯਮ ਦੀ ਜੀ ਸੇਵਦੇ ਲਾਰ ਕੰਦਕ ਤੋਂ ਆ ਤੰਗ ਨਿਯਮ ਜੀ ਜਿੰ ਫੇਜੀ ਸੋਂ ਬਾਰ ਜਿੰਚੁਮ ਸ਼ੇ ਕੀ ਪਰਨ ਤੋਲੇ ਜੇਕਮ ਨੀਚ ਫੇਜੀ ਦਹਿਮ ਤੰਬਾ ਤੰਗ ਦਿਨ ਰੰਗ ਵਰ ਨਿਯਮ ਦਿਲ ਜੈਚੁ ਚਿਗ ਡ੍ਰਮ ਜੀ ਉਤ ਲਗਰਦੰਗ ਜੇਨੀ ਜ਼ਾਮਨੰਗ ਸ਼ੇਵਦੇ ਤੰਗ ਫੇਜੀ ਲਾਰ ਰੋਂਦਕ ਸ਼ੇਪਰ ਮਾਸਲ ਖਵਾਂਜੁਰ ਤੰਗ ਰਿਗਨੀ ਸੋ ਚਾਕੂ ਮੰਗਪੂ ਨਿਯਮ ਦੀ ਜੇਸਬ ਤੰਗ ਸ਼ਤੀ ਚਮਜੀ ਗੇਰ ਤਾ ਸਵਾਬ ਲੰਗ ਯੋਲੇ ਮੰਗਰ ਉਸ ਠਰੀ ਖੇਲੀ ਟਿਵਜਾ ਤੰਗ ਰੰਗ ਆਪਸ਼ ਲੱਗੀ ਟੋਂਕੁਰ ਫੇਜੀ ਸੋਨੇ ਸ਼ੇਜੀ ਯੋ ਬਾ ਤੰਗ ਤੇਲੀ ਉਸ ਠਰੀ ਆ ਤੰਗ ਟੋਂਕੁ ਨਿਯਮ ਦੀ ਲਾ ਖਸੋਂਖੀ ਛੇਬੋ ਦੰਬ ਆਪ ਦੇ ਖਮਸ਼ੀ ਯੋ ਸਰੇ ਲੋਸਨ ਕਲਨ ਸੇਫ ਤੰਦ ਨੇ ਮੰਗਰ ਜੇਚੀ ਨੀ ਬੁ ਨਿਯੋਦੰਗ ਛੇਸ਼ਿੰਗ ਨਾਮਦੀਨ ਜਰਦੋ ਤੰਗ ਮਤਬ ਰਿਗਨੀ ਚਿਪ ਚਿਰਚੁੰ ਸਕੀ ਚਿਗ ਨਾਤੁਨ ਕਾਚਿਨ ਸੋ ਜ਼ਾਮਨੰਗ ਰੰਗਮਸ਼ਿੰ ਚਿੰਜਾਨ ਸੁਨ ਮੰਗ ਤੰ ਚੋਮਸ਼ੀ ਯੋਲੇ ਉਸ ਠਰੀ ਆ ਤੰਗ ਟੋਂਕੁਰ ਜੇਕਮ ਨੀਚ ਚਮਜ਼ਗ ਲੀਕੁੰ ਚੀਰ ਖਲੀ ਲਖ ਬੀ ਗੋਨੀ ਜੇਮਲ ਨਿਯਮ ਦੀ ਜੇਸਬ